0: ਅੱਜ ਧਾਰਾ 370 ਨੂੰ ਰੱਦ ਕਰਨ ਦੀ 7ਵੀਂ ਵਰੇਗੰਢੇ 2019 ਵਿਚ ਅੱਜ ਦੇ ਹੀ ਦਿਨ ਜਦੋਂ ਧਾਰਾ 370 ਜਿਸ ਨੇ ਉਸ ਸਮੇਂ ਦੇ ਜੰਮੂ ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜਾ ਦਿੱਤਾ ਸੀ ਨੂੰ ਸੰਸਦ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇਸ਼ ਦਾ ਇਕਲੌਤਾ ਰਾਜ ਸੀ ਜਿਸ ਦਾ ਧਾਰਾ 370 ਵਿਚ ਦਸੇ ਗਏ ਉਪਬੰਧਾਂ ਮੁਤਾਬਿਕ ਆਪਣਾ ਵੱਖਰਾ ਸੰਵਿਧਾਨ ਸੀ। ਇਕ ਅਸਥਾਈ ਉਪਬੰਧ ਸੀ ਜਿਸ ਨੇ ਰਾਜ ਨੂੰ ਵਿਸ਼ੇਸ਼ ਖੁਦਮੁਖਤਿਆਰ ਦਰਜਾ ਦਿੱਤਾ ਸੀ। ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਸਾਰੇ ਕੇਂਦਰੀ ਕਾਨੂੰਨ ਤੇ ਵੱਖ ਵੱਖ ਭਲਾਈ ਯੋਜਨਾਵਾਂ ਲਾਗੂ ਨੇ ਅਤੇ ਇਸ ਫੈਸਲੇ ਨੇ ਖੇਤਰ ਵਿਚ ਨਿਵੇਸ਼ ਨੂੰ ਆਕਰਸ਼ਿਤ ਕਰਨ ਦਾ ਰਾਹ ਵੀ ਪੱਧਰਾ ਕੀਤੈ ਜਿਸ ਨਾਲ ਵਿਕਾਸ ਦੀ ਸੰਭਾਵਨਾ ਵਧਦੀ ਏ। ਰਾਜ ਸਭਾ ਵਿਚ ਜੰਮੂ ਕਸ਼ਮੀਰ ਤੋਂ ਭਾਜਪਾ ਸੰਸਦ ਮੈਂਬਰ ਸਤਪਾਲ ਸ਼ਰਮਾ ਨੇ ਅੱਜ ਕਿਹੈ ਕਿ ਧਾਰਾ 370 ਨੂੰ ਰੱਦ ਕੀਤਾ ਜਾਣਾ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਇਤਿਹਾਸ ਚ ਇਕ ਅਹਿਮ ਕਦਮ ਏ। ਸੰਸਦ ਭਵਨ ਕੰਪਲੈਕਸ ਵਿਖੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਹਰੇਕ ਨਿਵਾਸੀ ਤੱਕ ਹੁਣ ਸਰਕਾਰੀ ਯੋਜਨਾਵਾਂ ਦੇ ਲਾਭ ਪਹੁੰਚ ਰਹੇ ਨੇ।
1: ਆਜ ਹੀ ਕੇ ਦਿਨ 2019 ਮੇਂ 370 ਕੋ ਨਿਰਸਤ ਕੀਆ ਗਿਆ ਔਰ ਹਮ ਸਭ ਜਾਣਤੇ ਹੈ ਕਿ ਜਿਸ ਉਚਾਈਓ ਕੇ ਤਰਫ ਆਜ ਜੰਮੂ ਕਸ਼ਮੀਰ ਅਗਰਸਰ ਹੈ ਵੋ ਆਪਣੇ ਆਪ ਮੇਂ ਦਰਸ਼ਾਤਾ ਹੈ ਕਿ 370 ਹਮਾਰੇ ਉਪਰ ਇੱਕ ਕਲੰਕ ਥਾ ਵੋ ਹਟ ਗਿਆ ਹੈ। ਹਮਾਰੀ ਮਾਤਰ ਸ਼ਕਤੀ ਜਿਸਕੀ ਸ਼ਾਦੀ ਹਮਾਰੇ ਪ੍ਰਦੇਸ਼ ਕੇ ਬਾਹਰ ਹੋਤੀ ਥੀ ਉਨਕਾ ਹੱਕ ਜੋ ਥਾ ਵੋ ਛਿਨ ਜਾਤਾ ਥਾ ਉਨਕੇ ਪ੍ਰਾਪਰਟੀ ਰਾਈਟਸ ਜੋ ਥੇ ਵੋ ਚਲੇ ਜਾਤੇ ਥੇ। ਵਾਲਮੀਕਿ ਸਮਾਜ ਕੇ ਲੋਗ ਗੋਰਖਾ ਸਮਾਜ ਕੇ ਲੋਗ 370 ਹਟਨੇ ਕੇ ਬਾਅਦ ਉਨਕੋ ਉਨਕਾ ਹੱਕ ਮਿਲਾ ਹੈ।
0: ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰੇ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਅੱਜ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਵਿਘਨ ਪਿਆ। ਲੋਕ ਸਭਾ ਤੇ ਰਾਜ ਸਭਾ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਜਦੋਂ ਲੋਕ ਸਭਾ ਨੇ ਸਵੇਰੇ 11 ਵਜੇ ਆਪਣੀ ਕਾਰਵਾਈ ਸ਼ੁਰੂ ਕੀਤੀ ਤਾਂ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰੇ ਦੌਰਾਨ ਕਥਿਤ ਪੁਲਿਸ ਕਾਰਵਾਈ ਦਾ ਮੁੱਦਾ ਉਠਾਇਆ। ਸ੍ਰੀ ਬਿਰਲਾ ਨੇ ਸਾਰੇ ਮੈਂਬਰਾਂ ਨੂੰ ਪ੍ਰਸ਼ਨ ਕਾਲ ਦੇ ਸੁਚਾਰੂ ਸੰਚਾਲਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਪ੍ਰਸ਼ਨ ਕਾਲ ਕਾਰਵਾਈ ਦਾ ਇਕ ਅਹਿਮ ਹਿੱਸਾ ਏ ਜੋ ਹਰ ਮੈਂਬਰ ਨੂੰ ਜਨਤਕ ਮੁੱਦੇ ਉਠਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ।
2: संसद चर्चा संवाद के लिए आपके विचारों की अभिव्यक्ति के लिए प्रश्नकाल में महत्वपूर्ण प्रश्न पूछो कई विभागों के महत्वपूर्ण प्रश्न है और आप नियोजित तरीके से पोस्टरबाजी कर प्रदर्शन कर सदन की गरिमा को घटाना चाहते हैं।
0: ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰੇ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਕਈ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਰਾਜ ਸਭਾ ਵੀ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਜਦੋਂ ਦੁਪਹਿਰ 12 ਵਜੇ ਪਹਿਲੀ ਮੁਲਤਵੀ ਤੋਂ ਬਾਅਦ ਸਭਾ ਜੁੜੀ ਤਾਂ ਸਭਾਪਤੀ ਸੀ ਬੀ ਰਾਧਾ ਕ੍ਰਿਸ਼ਨਨ ਨੇ ਪ੍ਰਸ਼ਨਕਾਲ ਸ਼ੁਰੂ ਕੀਤਾ। ਜ਼ਿਮਨੀ ਸਵਾਲਾਂ ਦੇ ਜਵਾਬ ਵਿਚ ਸੜਕ ਆਵਾਜਾਈ ਤੇ ਸ਼ਾਹਰਾਹ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਡਰਾਈਵਿੰਗ ਸਿਖਲਾਈ ਸਕੂਲ ਕਾਇਮ ਕੀਤੇ ਜਾਣਗੇ। ਉਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ 300 ਅਜਿਹੇ ਸੰਸਥਾਨ ਖੋਲਣ ਦੀ ਇਜਾਜ਼ਤ ਦੇ ਦਿੱਤੀ ਏ। ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੇਸ਼ ਕਰੀਬ 22 ਲੱਖ ਚਾਲਕਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ। ਸ੍ਰੀ ਗਡਕਰੀ ਨੇ ਡਰਾਈਵਰਾਂ ਲਈ ਵਿਗਿਆਨਕ ਸਿਖਲਾਈ ਦੀ ਮਹੱਤਤਾ ਤੇ ਜ਼ੋਰ ਦਿੱਤਾ, ਖਾਸ ਕਰਕੇ ਲੇਨ ਅਨੁਸ਼ਾਸਨ ਬਣਾਏ ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਿਚ। ਉਨਾਂ ਕਿਹਾ ਕਿ ਸੜਕਾਂ ਤੇ ਜਾਨਾਂ ਬਚਾਉਣ ਵਿਚ ਸਹੀ ਸਿਖਲਾਈ ਮੁੱਖ ਭੂਮਿਕਾ ਨਿਭਾ ਸਕਦੀ ਏ। ਪ੍ਰਸ਼ਨ ਕਾਲ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਮੁਜ਼ਾਹਰਿਆਂ ਦੌਰਾਨ ਵਿਦਿਆਰਥੀਆਂ ਵਿਰੁੱਧ ਕਥਿਤ ਪੁਲਿਸ ਕਾਰਵਾਈ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕਰਦਿਆਂ ਖੜੇ ਹੋ ਗਏ। ਹੰਗਾਮਾ ਜਾਰੀ ਰਹਿਣ ਤੇ ਸਭਾਪਤੀ ਨੇ ਸਭਾ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xandl@eirrn.jalandhar। ਭਾਰਤੀ ਰਿਜ਼ਰਵ ਬੈਂਕ RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹੈ ਕਿ ਦੇਸ਼ ਦੇ ਆਰਥਿਕ ਵਿਕਾਸ ਨੂੰ ਲਚਕੀਲੀ ਮੰਗ ਦੀ ਹਮਾਇਤ ਪ੍ਰਾਪਤ ਹੈ ਅਤੇ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਆਰਥਿਕਤਾ ਬਣੀ ਹੋਈ ਏ। ਉਨਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਨੇ ਇਸ ਮਾਲੀ ਸਾਲ ਦੀ ਅਪ੍ਰੈਲ ਤੋਂ ਜੂਨ ਦੀ ਤਿਮਾਹੀ ਵਿਚ ਉਮੀਦ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਈ ਏ। ਅੱਜ ਮਾਲੀ ਨੀਤੀ ਕਮੇਟੀ ਦੇ ਫੈਸਲੇ ਦਾ ਐਲਾਨ ਕਰਦੇ ਹੋਏ ਸ੍ਰੀ ਮਲਹੋਤਰਾ ਨੇ ਕਿਹਾ ਕਿ RBI ਨੇ ਰੈਪੋ ਦਰ ਨੂੰ 5.25% ਤੇ ਬਿਨਾਂ ਕਿਸੇ ਬਦਲਾਅ ਦੇ ਰੱਖਣ ਦਾ ਫੈਸਲਾ ਕੀਤੈ ਤੇ ਇਕ ਨਿਰਪੱਖ ਰੁਖ ਬਰਕਰਾਰ ਰਖਿਆ ਏ। ਉਨਾਂ ਇਹ ਵੀ ਕਿਹਾ ਕਿ ਮੌਜੂਦਾ ਮਾਲੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਆਰਥਿਕਤਾ ਨੇ ਉਮੀਦ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਈ ਏ, ਜਿਸ ਕਾਰਨ ਕੇਂਦਰੀ ਬੈਂਕ ਨੇ 2026-27 ਲਈ ਆਪਣੇ ਅਸਲ GDP ਵਿਕਾਸ ਅਨੁਮਾਨ ਨੂੰ ਸੋਧ ਕੇ 6.7% ਕੀਤਾ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹੈ ਕਿ ਬਦਲਦੀ ਵਿਸ਼ਵ ਵਿਵਸਥਾ ਵਿਚ ਅਵਿਕਸਿਤ ਦੇਸ਼ਾਂ ਦੀ ਆਸ ਉਮੀਦਾਂ ਨੂੰ ਨੁਹਾਰ ਦੇਣ ਵਾਲਾ ਬਹੁਪੱਖੀਵਾਦ ਸਮੇਂ ਦੀ ਲੋੜ ਏ। ਡਾ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਵਿਚ 17 ਦੇਸ਼ਾਂ ਦੇ ਸਥਾਈ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਜੋ ਕਿ ਇਕ ਅਧਿਐਨ ਦੌਰੇ ਤੇ ਭਾਰਤ ਵਿਚ ਨੇ। ਵਿਦੇਸ਼ ਮੰਤਰੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਨ੍ਹਾਂ ਪ੍ਰਤੀਨਿਧੀਆਂ ਨਾਲ ਚਰਚਾ ਵਿਚ ਤਕਨਾਲੋਜੀ, ਸਮੁੰਦਰੀ ਸੁਰੱਖਿਆ, ਸ਼ਾਂਤੀ ਰੱਖਿਅਕ, ਵਿਕਾਸ ਭਾਈਵਾਲੀ ਤੇ ਆਫਤਾ ਪ੍ਰਤੀ ਪ੍ਰਬੰਧ ਸ਼ਾਮਲ ਸਨ। ਹੋਰਮੁਸ ਪਣਜੋੜ ਨੂੰ ਮੁੜ ਖੋਲਣ ਲਈ ਅਮਰੀਕਾ ਤੇ ਇਰਾਨ ਵਿਚਕਾਰ ਚੱਲ ਰਹੀ ਗੱਲਬਾਤ ਵਿਚ ਪ੍ਰਗਤੀ ਦੇ ਐਲਾਨ ਤੋਂ ਬਾਅਦ ਤੇਲ ਦੀਆਂ ਕੀਮਤਾਂ 3 ਹਫ਼ਤਿਆਂ ਦੇ ਹੇਠਲੇ ਪੱਧਰ ਤੇ ਆ ਗਈਆਂ। ਇਸ ਨਾਲ ਆਲਮੀ ਊਰਜਾ ਸਪਲਾਈ ਵਿਚ ਰੁਕਾਵਟਾਂ ਨੂੰ ਘੱਟ ਕਰਨ ਦੀ ਸੰਭਾਵਨਾ

0: ਗਿਆਨ ਮੀਤਵਾਨੰਦ ਬਾਸਾਈ ਰੇ ਬਿਮਾਰੀ ਹਾਂ ਹਮ ਪੂਸ਼ਾਨੀ ਦੱਸਦੇ ਬਸ਼ਨ ਬਾਵਜੂਦ ਦਹੇ ਹਾ ਤਹਿਕ ਹਨੂਰ ਦਰਮਾ ਨੇ ਕਤੀ ਬਰਾਈਏ ਬਿਮਾਰੀ ਏ ਪਾਰਕਿੰਸਨ ਵਜੂਦ ਨਾ ਧਾਰਨ ਬਾਈਨਾਲ ਰਵੀਸ਼ਾਈ ਦਰਮਾਨੀ ਪੇਸ਼ਰਫਤ ਗਾਬਿਲ ਤਵਜੋਈ ਦੱਸਦੇ ਹਨ ਵਾ ਬੇ ਬਿਮਾਰਾਂ ਕੋ ਮਗਮੀ ਕੁਨਨ ਅਲਾਈ ਮੇ ਖੁਦਰਾ ਬਖੂਬੀ ਮੁਦੀਰੀਅਤ ਕੁਨਨ ਦਾਰੂਹਾਈ ਮਾਨੰਦ ਦੇ ਲੋ ਵੋ ਦੋਪਾ ਬਾ ਅਫਜ਼ਾਇਸ਼ ਏ ਸੱਤੇ ਦੋਪਾਮੀਨ ਬੇ ਬਹਿਬੂਦ ਹਰਕਤ ਓ ਕਾਹਿਸ਼ ਏ ਸੁਫਤੀ ਕੁਮਕਮੀ ਕੁਨਨ ਦਰਮਰਾਈ ਰੇ ਪੇਸ਼ਰਫਤ ਰਵੀਸ਼ਾਈ ਮਾਨੰਦ ਦੇ ਤਹਿਰੀਕ ਓਮਕੀ ਏ ਮਾਊਸ ਦੀ ਬ੍ਰੇਨ ਇਸਟੀਮੂਲੇਸ਼ਨ ਮੀ ਤਮਾਨੰਦ ਬਾ ਤਨਜ਼ੀਮ ਫਾਲੀਅਤ ਹੈ ਯੇ ਗੈਰ ਤਬੀ ਮਗਜ਼ ਤਸਕੀਨ ਬੇਸ਼ਤਰੀ ਫਰਾਹਮੀ ਕੁਨਨ ਦਰਕਿਨਾਰੇ ਦਰਮਾਨ ਦਾਰੂ ਯੇ ਤਗੀਰਾਤ ਸਭ ਕੇ ਜ਼ਿੰਦਗੀ ਨੀਜ਼ ਬੇਸਿਆਰ ਮੁਹਿੰਮ ਹਫ਼ ਵਰਜਿਸ਼ ਏ ਮੁਨਜ਼ਮ ਫਿਜ਼ੀਓਥੈਰੇਪੀ ਵਾ ਗੁਫ਼ਤਾਰੇ ਦਰਮਾਨੀ ਨਕਸ਼ੇ ਕਲੀਦੀ ਦਰ ਹਿਫ਼ ਇਸਤਿਗਲਾਲ ਵੋ ਕਾਹਿਸ਼ ਏ ਸੂਰਤ ਏ ਪੇਸ਼ਰਫਤ ਬਿਮਾਰੀ ਦਰਨ ਯਕੀਅਤ ਦੁਸ਼ਵਾਰ ਤਰੀਨ ਜੰਬੇ ਹਾਈ ਏ ਪਾਰਕਿੰਸਨ ਗੈਰ ਕਾਬਿਲ ਪੇਸ਼ਬੀਨੀ ਬੂਦਨ ਅਨਸ ਸੂਰਤ ਏ ਪੇਸ਼ਰਫਤ ਬਿਮਾਰੀ ਦਰ ਅਫਰਾਦ ਮੁਖਤਲਿਫ ਮੁਤਫਾਵਿਦ ਅਸ ਬਰਖ ਅਫਰਾਦ ਸਾਲਹਾ ਜ਼ਿੰਦਗੀ ਏ ਨਿਸਬਤਾਂ ਪਾਇਦਾਰੀ ਦਰਨ ਤਰਹਾਲੀ ਕੇ ਬਰਖ ਦੀਗਰ ਕਾਹਿਸ਼ ਏ ਸਰੀ ਤਰੀਰਾ ਤਜਰਬੇ ਮੀ ਕੁਨਨ ਇਨ ਅਦਮ ਕਤੀਅਤ ਫਿਸ਼ਾਰ ਰਵਾਨੀ ਜ਼ਿਆਦੀ ਨਤਨਾ ਬਰ ਬਿਮਾਰਾਂ ਬਲਕਿ ਬਰ ਖਾਨਵਾ ਦੇਹਾ ਵਾ ਮੁਰਾਕਿਬਾਨ ਆਨਾ ਵਾਰਿਦ ਮੀ ਕੁਨਨ ਬਨਾਵਰੀਨ ਦਾਸ਼ਤਨ ਯਕ ਸਿਸਤਮ ਹਿਮਾਇਤੀ ਕਵੀ ਬਰਾਈ ਉਬੂਰ ਅਜ਼ੀਨ ਮਸੀਰ ਜ਼ਰੂਰੀ ਜਾਮਾ ਇਲਮੀ ਹਮਸ਼ਿਰਨ ਦਰਹਾਲ ਜਸਤਜੂ ਯੇ ਰਾਹ ਹਲਹਾ ਯੇ ਨਵੀ ਦਸ ਅਜ਼ੀਨ ਜੀਨੇ ਦਰਮਾਨੀ ਗ੍ਰਿਫਤੇ ਤਾ ਤਹਿਕੀਕਾਤ ਸਰੂਰ ਹੈ ਯੇ ਬੁਨਿਆਦੀ ਬਾਇਨ ਉਮੀਦ ਕਿ ਬੇਤਵਾਨ ਰਵਨ ਦੇ ਪੇਸ਼ਰਫਤ ਬਿਮਾਰੀ ਰਾਗ ਕੁੰਦ ਯਾ ਹੱਤਾ ਮੁਤਵਾਕਿਫ ਕਰ ਅਗਰਚੇ ਦਰਮਾਨ ਗਤੀ ਹਨੂ ਦਰ ਦਸ ਰਸਨੀਸ ਅਮਾ ਪੇਸ਼ਰਫਤ ਹੈ ਯੇ ਮੁਦਾਵਿਮ ਦਰ ਦਰਮਾਨ ਮੁਰਾਕਿਬਤ ਨਤਾਈਜੇ ਬੇਹਤਰੀ ਬਰਾਈਏ ਬਿਮਾਰਨ ਬੇਹਮਰਾ ਦਾਸ਼ਤੇ ਹਸ ਬ ਅਫਜ਼ਾਇਸ਼ ਸਿੰਨ ਜਮਈਅਤ ਜਹਾਨ ਇੰਤਜ਼ਾਰ ਮਿਰਾਵਤ ਤੇਦਾ ਦੇ ਮੁਬਤਲਾ ਯਾਨ ਬੇਪਾਰ ਕੈਨਸੁਨ ਅਫਜ਼ਾਇਸ਼ ਆਬਾਦ ਅਫਜ਼ਾਇਸ਼ ਆਗਾਹੀ ਅਮੂਮੀ ਤਸ਼ਖੀਸ ਰੂਦ ਹੰਗਾਮ ਵ ਮੁਦਾਖਲੇ ਬੇਬਾਗੈ ਪੇਸ਼ਕੀ ਮੀ ਤਵਾਨਤ ਤਾਸੀਰ ਚਸ਼ਮਗੀਰੀ ਦਰ ਮੁਦੀਰੀਅਤ ਇਨ ਬਿਮਾਰੀ ਦਾਸ਼ਤੇ ਬਸ਼ਨ ਬਿਮਾਰੀ ਪਾਰਕਿੰਸਨ ਮੁਮਕਿਨ ਅਸ ਪੀਸ਼ ਰਵਾਂਦੇ ਬਾਸ਼ਦ ਅਮਾ ਬਾ ਹਿਮਾਇਤ ਓ ਦਰਮਾਨ ਮੁਨਾਸਿਬ ਅਫਰਾਦ ਮੁਬਤਲਾ ਮੀ ਤਵਾਨਨ ਹਮਚਿਨਾ ਜ਼ਿੰਦਗੀ ਏ ਮਾਨਾਦਾਰ ਵੋ ਬਾ ਕਰਾਮਤ ਦਾਸ਼ਤੇ ਬਾਸ਼ਦ ਬਿਮਾਰੀ ਪਾਰਕਿੰਸਨ ਯਕ ਇਖਤਲਾਲ ਅਸਾਬੀ ਏ ਪੀਸ਼ ਰਵਾਂਦੇ ਅਸ ਕਿ ਬੇ ਦਲੀਲ ਅਲਬੈਨ ਰਫਤਾ ਨੇ ਨਿਊਰੋਨ ਹਾਈ ਏ ਤੌਲੀਦ ਕੁਨੰਦਈ ਏ ਦੋਪਾਮੀਨ ਦਰ ਮਗਜ਼ ਬਰਹਰ ਕਾ ਤਾਸੀਰ ਮੀ ਗੁਜ਼ਾਰਤ ਇਨ ਬਾਈਸ ਅਲਾਈਮੀ ਮਾਨੰਦ ਲਰਜਿਸ਼ ਸੋਫਤੀ ਕੁੰਦੀ ਏ ਹਰਕਤ ਬਿਰਾਦੀ ਨਿਰੀ ਵਾ ਮੁਸ਼ਕਿਲਾਂ ਤਾਦੁਲਮੀ ਸ਼ਬਦ ਅਗਰਚੇ ਦਰਮਾਨੀ ਕਤੀ ਬਰਾਈਏ ਇਨ ਬਿਮਾਰੀ ਵਜੂਦ ਨਦਰ ਅਮਾ ਦਾਰੂਹਾਈ ਮਾਨੰਦ ਲੋਵਾ ਦੋਪਾ ਵਸਾਈ ਰੇ ਰਵੀਸ਼ਾਈਏ ਦਰਮਾਨੀ ਮੀ ਤਵਾਨੰਦ ਅਲਾਈਮ ਰਾਮੁਦੀਰੀਅਤ ਕੁਨਨ ਇਲਤ ਤਕੀਕੇਨ ਬਿਮਾਰੀ ਨਾਸ਼ਿਨਾਖਤ ਅਸ ਅਮਾ ਸ਼ਾਮਿਲ ਮਰਗੇ ਨਿਊਰੋਨ ਹਾਈ ਏ ਤੌਲੀਦ ਕੁਨੰਦੇ ਯੇ ਦੋਪਾਮੀਨ ਮੀ ਸ਼ਬਦ ਅਵਾਮੀਲੀ ਸ਼ਾਮਿਲ ਜਹੀਸ਼ ਹਾਈ ਏ ਜ਼ੀਨੀਤੀ ਕੀ ਯੇ ਪੰਜ ਦਾਦਾ ਦਰਸਦ ਮਵਾਰਿਦ ਅਵਾਮਿਲ ਮੋਹਿਤੀ ਕਰਾਰ ਗਿਰਫਤਨ ਦਰ ਮਾਰਿਦ ਆਫਤ ਕੁਸ਼ਾ ਸੋਮੋ ਮੋਪੀਰੀ ਮੀ ਬਸ਼ਦ ਯਕ ਫਰਦ ਮੁਬਤਲਾ ਬੇ ਬਿਮਾਰੀ ਏ ਪਾਰਕਿੰਸਨ ਮੀ ਤਵਾਨਤ ਯਕ ਜ਼ਿੰਦਗੀ ਯੇ ਕਾਮਿਲਨ ਫਾਲੋ ਤੁਲਾਨੀ ਦਾਸ਼ਤ ਬਸ਼ਦ ਕਿ ਅਗਲਬ ਬੇਉਨਵਾਨ ਤਕਰੀਬਨ ਤਬੀ ਤੋਫੀਫ ਮੀ ਸ਼ਬਦ ਅਗਰ ਜੇ ਇਨ ਬਿਮਾਰੀ ਪੀਸ਼ ਰਵਾਂਦੇ ਵੋ ਲਾ ਇਲਾਜਸ ਅਮਾ ਦਰ ਮਾਨ ਹਾਈ ਏ ਮੁਦਨ ਵਾ ਵਰਜਿਸ਼ ਏ ਮੁਨਜ਼ਮ ਬੇਤੌਰ ਕਾਬਿਲ ਤਵਜੋਈ ਅਲਾਈਮ ਰਾ ਕਾਹਿਸ਼ ਮੀ ਦਹਿਨ ਵਾ ਬੇ ਬਿਸਿਆਰੀ ਅਜ਼ ਅਫਰਾਦ ਇਜਾਜ਼ ਮੀ ਦਹਿਨ ਤਾ ਸਾਲਹਾ ਪਾਸਾਸ ਤਸ਼ਖੀਸ ਇਸਤਿਗਲਾਲ ਵੋ ਕੈਫੀਅਤ ਬਾਲਾਈ ਏ ਜ਼ਿੰਦਗੀ ਏ ਖੁਦਰਾ ਹਿਫਜ਼ ਕੁਨਾ
1: اینجا و دهلی است و به دنبال گفتار این هم شنوندگان گرامی طبق روال برنامه را با اسپاتلایت ادامه می دهیم
2: شنوندگان عزیز اینک توجهتان را جلب می نماییم به برنامه اسپاتلایت مبنی بر تحلیل و تجزیه تحولات اخیر در هند و جهان تنظیم و تهیه بخش خدمات خبری آکاشوانی